ਜਲਦੀ ਰੋ ਕਰ ਵਾਸੂ ਸੱਚ ਵਾਲੀ ਆਸੂ ਵਾਸੂ ਹੀਲ ਵਾਲੀ ਧੀਰਜ ਨੇ ਸਲੋਲੀ ਉਸਕਾ ਹਾਥ ਥਾਮਾ ਔਰ ਇਸ ਬਾਰ ਛੋੜਨੇ ਕੇ ਲਿਏ ਕਭੀ ਕਭੀ ਪਿਆਰ ਪਹਿਲੀ